0: ਮਿਸਟਰੀ
1: ਭੰਗੜਾ ਫੀਵਰ
0: ਜਦੋਂ ਟੁੱਟੇਗੀ ਤੜਕ ਨਹੀਂ ਰਹਿਣਾ ਕੋਈ ਸ਼ੱਕ ਜਾ ਜਾ ਵੱਡਿਆਂ ਨੂੰ ਫੋਨ ਕਰ ਅੰਗਰੇਜ਼ਾਂ ਤੇ